ਵਿੱਚ ਵੋ ਜਿਹੜੀ ਥੀ ਉਹ ਬਾਕੀ ਰਹਿ ਗਈ ਸੀ ਤੇ ਉਹਨਾਂ ਨੇ ਵੋ ਕਰਕੇ ਗਾਣਾ ਖਤਮ ਕਰ ਦਿੱਤਾ, ਲੇਕਿਨ ਆਪਣੀ ਤੇ ਹੁਣ ਸ਼ੁਰੂਆਤ ਹੋਈ ਹੈ। ਮੈਂ ਕਿਹਾ ਜੀ ਸੋਹਣੇ ਹੋ, ਕਿੱਦਾਂ ਦੀ ਕੀ ਹਾਲ ਚਾਲ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ। ਜਾ ਰਹੇ